0: Back-to-back songs with Southall Travel. Special deals on flights and holidays to India, Pakistan, Dubai, the Far East, and the USA. Book now at southalltravel.co.uk.
1: Ek geet meri zindagi de ek aise khoobsurat hadse naal talluq rakhda hai jis naal main samajhda hai ki meri soch vich kafi tabdili aayi. Darasal tasveeran khichan de layi ਅਸੀਂ ਇੱਕ ਜੰਗਲ 'ਚ ਜਾਣਾ ਸੀ ਅਤੇ ਰਸਤੇ ਵਿੱਚ ਇੱਕ ਪਹਾੜੀ ਪਿੰਡ ਵਿੱਚੋਂ ਜਦੋਂ ਅਸੀਂ ਗੁਜ਼ਰੇ ਉੱਥੋਂ ਦਾ ਵਾਕਿਆ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੀ। ਪੇਸ਼